ਗੁਰੂਏ ਗਿਆਨ ਮੂਲੰ ਗੁਰਮੂਰਤੀ ਪੂਜਾ ਮੂਲੰ ਪਦੰ ਮੰਤ੍ਰ ਮੂਲੰ ਗੁਰੂਵਾਕਿਯੰ ਮੋਕਸ਼ ਮੂਲੰ ਗੁਰੂ ਕਿਰਪਾ ਓਂ ਸ਼ਾਂਤੀ ਸ਼ਾਂਤੀ ਸ਼ਾਂਤੀ Salutation to our Gurudev. All dear sisters and brothers, Nagin Bhai.